ਬੁੜਵ ਜੁਮਦਾਂ ਦਿੰ ਨੁਆਤਾ ਮਰ ਵਿਫਾਵਾ ਮੀਹੁੰ ਗੇ ਤਿਰੇਂ ਹਿਮੇਨੀ ਜੁਮਦਾਂ ਦਿੰ ਯੂਸੁ ਗੇ ਫਾਨੁ ਮਤਿੰ ਹੰਦ ਮਕੁਰਬੁੰਗਾ ਖਲੇ ਗੇ ਫਾਨੁ ਫਿਲਾ ਵਡਾ ਨੁਗਨ ਵਮੋਏ।

0: ਕੁਬਾ
1: ਵਿੰਦੂ
0: ਵਿੰਦੂ ਦੋ ਜੇ ਹਿਤੇਗਾ
1: ਆ ਦੇਵਾ
0: ਵਿੰਦੂ ਤੇ ਨੁਜ ਹੈ ਫਿਆ ਕੋਰੀ ਦੋ ਸਾਲ ਦੰਡਵਾ ਦੇਂਗੇ ਹਿਤੇਗੇ ਬੇਣ ਮੇ ਹੁੰਨਾ ਵਿੰਦੂ ਨੂੰ ਜਾਂ ਜਾਂ
1: ਆ ਦੇ ਮੇ ਦੋ ਗੇ ਰਿਕਵੈਸਟ ਲਾਉ ਮੇ ਗਾ ਤਾਂ ਮੇ ਦੇ ਰਿਕਵੈਸਟ ਹੋ ਗਏ ਸਮੇ ਤੇ ਵਿੰਦਾ ਗੁੜੇ ਵਾ ਕੇ ਮਿਹਾਰ ਅੱਗੜ ਫਹਿੰ ਗਾ ਫਿ ਅੜੋ ਮੇ ਦੇ ਮੌਦੋ ਨਿਮਾਲ ਮਦ ਮਾਦ ਮੇ ਤਣੀ ਅੜੋ ਨੇ ਮੇ ਦੇ ਮੇ ਆਹਣੇ ਅੰਕੋ ਦੇ ਲੀਡਰ ਨੂੰ ਗਤੋਗਾ ਮੇ ਬਟਨ ਕੋਰਮਾ ਮੁਜਤਮਾ ਅਦਾ ਕੋਲੇ ਦਾਣ ਦਾ ਰੱਖੇ ਕੋ ਬਾਹੇ ਅੜੋ ਮੇ ਦਨਵਾਣੇ ਲੀਡਰ ਨੇ ਗਤ ਲੀਡਰ ਨਕੀ ਅਦੈਂ ਅੜੋ ਮੇ ਹਮ ਇੱਕ ਬੇਬੇ ਫਰੋਂ ਗੇ ਫਾਹ ਕੋਰਵਾ ਗੋਤੰ ਗੇ ਤਾ ਲੀਡਰ ਨਕੀ ਵਰ ਤਫਾਤ ਬੇ ਨੇ ਅੜੋ ਫੀ ਹੈ ਕਿਸ ਅੜੋ ਮੇ ਦੈਂ ਮਿਜ਼ਮਾਨ ਬੁਣਾ ਤੁਮ ਵਜਿਆ ਬੋੜੋ ਮੀ ਹੈ ਕਾ ਲੀਡਰ ਕਾ ਵਰ ਤਫਾਤ ਵਾਣੇ ਗੇ ਤਾ ਮਿਸਾਲ ਕਾ ਬੁਣਾਣਾ ਬੋੜੋ ਮੀ ਹੈ ਕਾ ਨਵਤ ਅੜੋ ਮੇ ਬੋਸਾ ਮਗਾਮਾ ਬਾਰਾ ਲੀ ਫੁਨਾਣੀ ਗੇ ਤਾ ਮੀ ਐਮੀ ਹੈ ਕਾ ਦੈਂ ਮਗਾਮੁ ਸੌ ਕੰ ਕੰ ਫੁਨਾਣੀ ਲੀਡਰ ਕੀ ਇੰਗੇ ਤੋ ਏਨਾ ਇਤੁਬਾਰਾ ਏਨਾ ਗਾਦਰੋਗ ਸਵਬੁ ਮੀਹੁ ਕੁਰਮਤੇ ਕੁਰੀਅਰਾਦਾ ਮੀਹੁ ਇਹਤਰਾਮ ਕੁਰਾਮੀ ਹੈ ਏਨੇ ਕਿ ਮੀਹੁ ਬਿਨਾ ਕੁਰਾਮੀ ਹੈ ਏਨੇ ਕਿ ਮੀਹੁ ਬੈਰ ਕੋਗੇ ਮੀਹੁ ਨਾ ਕੰ ਕੰ ਕੁਰਾਮੀ ਹੈ ਏਨੇ ਕਿ ਏਨਾ ਸ਼ਖਸੀਅਤ ਸਵਬੁ ਮੀਹੁ ਏਨੇ ਲੋਬੀ ਕੁਰਾ ਗਾਦਰ ਕੁਰਾ ਇਹਤਰਾਮ ਕੁਰਾ ਏਨੇ ਕਿ ਇਸ ਕੰ ਕੰ ਦੰਨ ਕੁਰਵੇ ਮੀਹ ਕਮ ਗਬੋਲ ਕੁਰਾਮੀ ਹੈ ਗੇ ਤਵੇ ਕੋਮ ਹੈ ਵਕਿ ਖਮੇ ਦਰਜੇ ਹੋਏ ਗਏ ਨੋ ਏ ਏਨਾਗੇ ਸ਼ਖਸੀਅਤ ਏਨਾਗੇ ਸਿਫਤਾਂ ਹੈ ਇਹਦੇ ਤਾਂ
0: ਮੈਂ ਬੁਣਾ ਕੋ ਮੈਂ ਏ ਇਹਨੇ ਹਵਾਲ ਕੋ ਰਤੀ ਕੰਧਾ ਨਹੀਂ ਮੈਂ ਬਰਾਬਰ ਵਾਣ ਤੀ ਗਲਤ ਤਾਂ ਹੁਣ ਬਰਾਬਰ ਇਹ ਵੀ ਲੀਡਰ ਹੋਂਗੇ ਤੀ ਬੇਲੇ
1: ਲੀਡਰ ਹੋਂਗੇ ਤਾਂ ਮੀ ਹੁਣ ਨਾ ਇੱਕ ਮਸੇ ਕੁਰੰਗੇ ਨੇ ਇਹ ਤਾਂ ਇਹੋ ਲਈ ਹਾਕ ਮੈਂ ਕੋਮੇ ਸਿੰਘ ਤਾਂ ਅੜੋ ਮੈਂ ਮੌਦੋਗਾ ਮਿਹਾਂ ਸਾਮ ਦੇ ਮੌਦੋ ਨਿਮਾਦ ਮਾਦ ਮਾਦ ਮਿਦਾਨੀ ਨਿਮਾਦ ਮੋਗੋ ਤੋਂ ਅੜੋ ਮੈਂ ਫੁਰਸਤ ਮੈਂ ਅਰਵਾਨੇ ਅੜੋ ਮੈਂ ਕੋਮੇ ਦੋਸਤ ਮੀ ਗੜੀ ਅੜੋ ਨੂੰ ਮੈਂ ਆਮ ਇਬਾਰਤ ਮਿਦਾਨ ਨੋ ਫਹੁਬ ਹੈ ਇੰਗਾ ਤਾਂ ਮੇਦ ਫਹੁਬ ਫੁਰਸਤ ਸਫਤ ਅੜੋ ਨੂੰ ਮਿਦਾਨੀ ਇੰਗਾ ਤਾਂ
2: ਅਸਲਾਮ ਅਲੈਕੁਮ ਸਫਤ
3: ਵਾਲੇਕੁਮ ਸਲਾਮ
2: ਕੀ ਨਤ ਹਾਲ ਹੋ ਬਾ
3: ਅਲਹਮਦੁਲਿਲਾ ਵਰਾਂ ਕੋ ਇਹ ਤਾਂ ਕਿਰ ਤਾਂ ਦੇਖੋ
2: ਅੜੋ ਨੂੰ ਮਿਸਾਂ ਬਰ ਬਰਾਬਰ ਇੰਗਾ ਤਾਂ ਮਿਹਾਰ ਕਾਰ ਦ ਬਗੀਚ ਕਾਰ ਦ ਮੜੋ ਨਾ ਗੋਲ ਮੇਰ ಏಮಾನ ಬಗ ಯಾರ ಕಾರದ ಅವಳು ದಕ್ಕೆ ರೊಳಿ ಜಾಸ್ ಅವಳು ತಿಬ್ಬರೋಗ ನಮ್ಮ ಬದಲು ಕಫಿಯೆ ನೀ ಬಗೀಚ ಕಾಫ್ ಕಾಸಿದ್ದು
1: ಲೀಡರ್ ಗೊತ್ತು ಬಟ್ಟಂ ಕೊರಮ ಮುಜ್ತಮ ಅದಾ ಕೊರ ಎಂದ ಅವರ ಕಿ ಕೊಬ್ಬಿ
3: ಲೀಡರ್ ಲೀಡರ್ ತಯಾರೀಡರ್ ಹಾಗೆಗಾಮಿಗೆ ಮಸೂಲಿಯನ್ನು ಇನ್ಸಾನ ವೀತಿ ಹುರಿ ಹಿಸಾಬಿಗೇನೇಕಿ ಲೀಡರಿಗೆ ಗೊತ್ತುಗ ಕಬು ಕುರೇವೇನಿ ದೆನ್ ಮಿಸಾಲಿಗೆ ಗೊತ್ತು ಮಾಡುವ ಬುಣಾಮು ಬುಣಾಣಿ ಎಮ್ಮೆ ಫುರ್ತ ಮುಕ್ಕಮಕ ಮೀಹಕ್ಕೆ ಏಕೆ ಹುಣ್ಣ ಮೀಹೆಣ್ಣೆ ಏನೇ ಅವರ ಬ್ಯಾವರು ಗುಳಿನ ತಕೆಂಗೆ ಬೋವೆ ಮೀನು ನಾ ಮಾಮಲಾದ ಕುರುಮುಗೆ ಹುಣರ ಬಹುಣ್ಣಂಜೆ ಕಂಕಂ ಮೀ ಮಸರದ ಹಲ್ಲು ಕುರುಮುಗೆ ಹುಣರ ಬಹುಣ್ಣಂಜೆ ದೆನ್ ಮೀಹೆ ಬುಣಾಮು mi hun goage maseke kurumuge hunare buhunnje he adi haggu goi noni thedu goi bune dinumuge hunare se buhunnje da nikanta tam yanani hagigatu ga tawzi mi nizamuge there kankan das me kutinna eba rangala das kod deviche kamuga vanyamu dirulumu ga mikala hunaru ta kutinna beenun kurambes engene ema eme furtama ge there ge kujjaka e umura agule gotun e kujjaka e kujjaka zimma tan ada kurang bedani verin e kujjaka masek anne bar wala kamu gawanyamu ekujeng e bainge mi misalaka nida he la friend tamma teluma war simple sala dibunani tamma teluma ki ekujeng e simma e heveje me khang yana kurang e bajihaye purutama kame ge gotuga den umura gule gotun den dini bar wala ha bodak e be kanu eddana en nam wes hama ei wes e ekujja kame na nasak god den je kame ge gotuga ekujja bune terige ekujja bodu kura kamu gawanyamu ಜೆಂಗೇನೆ ಆ ಎಹೆಂಗಂ ತತ್ತ ಮೇನನಿ ಏಗ ಫಹುಗಕ ಎಮ ಉಮರಾ ಗುಳೆ ಗೊತ ನೂನಿ ಎಹುರಿ ಅನೆ ಹರ್ಫತಕ ಗುಳೆ ಗೊತು ನಿಕು ಜೆಂಗ ನಜಿಮ್ಮ ತರಂಗ ಲದಾ ಕುರವಿ ಕುಜ ಮೇ ಕೇವ ನಿಮ್ಮ ಮೇ ಮುಜಸಮ ಮೀ ಹೆಗೆ ಗೊತು ನಿಕುನೇರೋ ಎಕು ಜೆಂಗೇನೆ ಆ ಲೀಡರ್ ಗೆ ಗೊತು ಮಸೆಕ್ಕೆ ಕುರ ಎಹೆಯೋ ಗೇತೆರೆ ಗವಿಯಸ್ ಎ ಮಸಲೆನೆ ವಜೀಫಾ ಗವಿಯಸ್ ಎ ಮಸಲೆನೆ ಮೇ ವಜೀಫಾ ಕ ನೋ ಆ ನೂನಿ ಗೇತರ ನೂನ ಸಮ ಮುಜತಮ ಮೇ ಅನ್ ಮುಜತಮ ಥೇರೇಗ ಮಕಿ ಮಸೇಕತೆ ಮಿ ಹುನ್ ನಾಯಕ ಕುಂ ಕುರಂ ವಿಯಸ್ ಎಕುದ್ದೆಗ ಫರಾತುಂ ಎ ಸಿಫತ ಫೆನ್ನಾಣೆ ಹಾಗೇ ಗತುಗ ಮಹೂರ ಲಾಫ ಫೆನ್ನಾಣೆ ಸಿಫತ ಕೆ ನೋಮಿ ಎ ಸಿಫತ ಕಿ ಎ ಹಮ ಮಿ ಪುನಿ ಗತ ಉಮರಾ ಗುಳೆ ಗತ ಜಿಮ್ಮಾತ ಕೆ ದೇವಿಗೆ ಎ ಕಂತ ತ ಕುರುಮುಗೆ ಅಮಿಲ ನಸ ಮಿ ಇತು ಬಾರೆ ವೆಸ್ ಓವಿಗೆ ಕುರೆವೇನ ಕಂತ ತಕೆ ಅದೆ ಮಹಮ ಮಿ ಕೊಮ್ಮೆ ಅಸು ಹಾಗೆ ಗೊತ್ತು ಕೊಮ್ಮೆ ಮೀಹ ಕೀವೆ ಸಮ ಲೀಡರ್ ಅಳಗಡ ಗಬ್ಬು ಕುರ ಆಗುತ್ತಗ ಎ ಮೀಹಕ್ಕು ಎ ಹುರಿ ಹಿಸಾಬುಗ ಎ ಹುರಿ ಮಗಾಮೆ ಗ ಕೊಮ್ಮೆ ಮಗಾಮೆ ಗ ತಾ ಹುಣ್ಣಾಣಿ ಈಸಾಣೆ ವೆಚ್ಚೆ ಅಲ್ಲ ಎ ವೆಚ್ಚೆ ಯಾ ಮೊಹಮ ಎ ಮೀಹಕ್ಕು ಅದಾ ಕುರಂಜೆ ಹೇಳ್ತಿ ಮಾತ ಪುರಿಹೆ ನೆ ಅದಾ ಕುರ ಕಮ್ಗು ವನ್ಯಾ ಮೊಹಮ ರಂಗಳು ಲೀಡರ್ ಗೆ ಗೊತ್ತು ಗೇನ ಮುಜಿತಮ ತೆರೆಗ ಬೇನು ತೆರಿ ಮೀಹಗೆ ಗೊತ್ತು ಹುಣ್ಣಾಣಿ
2: ಆದ್ವರ ಬರ್ಷಕ್ಕೆ ಅಫ್ಸಫತ್
4: IKEA presents
5: Bajwer Henry
6: Chaitanya Loluga Hospital get the specialist to come over vitreo retinal surgeon Dr. Manoj Adi cataract eye glaucoma surgeon Dr. Hare Krishnan October 11 Fanare IKEA Hospital Balavane tajriba kar me de doctor na raat se kati beke dakaluma me libe ranu ke fursate appointment he duma tine tine de ekesume deng hayaka guluba

ਪਰ ਵੇ ਤੋ ਤੇ ਬੈਮੀ ਹੁਣ ਦਾਸ਼ ਅਦੀ ਅੱਲਾਹ ਗ ਰਹਿਮਤੁਨ ਤੇ ਬੈਮੀ ਹੁਣ ਉਮੀਦ ਖੰਡਾ ਨੂੰ ਲਾਸ਼ ਹਮ ਕਸ਼ਰੂੰ ਖਾ ਫਿਰ ਮੀ ਹੁਣ ਮੈਨੂੰ ਵੀ ਅੱਲਾਹ ਗ ਰਹਿਮਤੁਨ ਉਮੀਦ ਖੰਡੇ ਨੂੰ ਲਾਣ ਤੇ।

0: by kantata mehar council ge agenda ko reform yati
1: bai rayitunge kambodo menge to mi gaganda ka tulustu ga ne sale ka guest house suriru ga guest house taw ga wazifa ada kuram midani bidesin kam mi fa hakurani council ki hawara ka ballawanto e mi guest house taw ga mi zuwanun na rashu ge zuwanun na wazifa ge hoda denu ma mi kan kamuga ebesaraka ballawanto e kambodo maki and bidesin gi namu ma bidesin e guest house taw ga masake kuratiwe e kambodo
2: ਤੇ ਰਾਈਸ ਵਿਦਾਲ ਵੀ ਹੈ ਮੀ ਮੀਰਾ ਸ਼ੁਗਾ ਫਤੂਰੇ ਕੰਫੈਸ਼ਨ ਆਰੂ ਗਮੀ ਉਨਨੀ ਗਿਨਾ ਮੀ ਹੁੰਗੇ ਗੋਤੀ ਤਾ ਦੇਫ ਮੀ ਹੁੰਨਨੀ ਫਤੂਰੇ ਕਮ ਹੈਮ ਇੱਕ ਵਾਰ ਤੀ ਅਰੁਨਨ ਕੰਨੋ ਵੇ ਕਾਉਂਸਲ ਕੁੰਨੈ ਮਾ ਬੋਡ ਕਮ ਇੱਕ ਕੁਰ ਇੱਕ ਮੁਗ ਨਾਵੇਸ ਮੀ ਹਾਰ ਕਾਉਂਸਲ ਦੂ ਕੁਰਾ ਬੀਵੇਂ ਹਦਾ ਐਗਰੀਮੈਂਟ ਗੇ ਵੇ ਜਿਆ ਫਤੂਰੇ ਕਮ ਦੂ ਕਾ ਤਨੇ ਗੇ ਵੇ ਜਿਆ ਅਰੁਨਨ ਮੈਂ ਹੇਗੇ ਹਿਮਨਾਨ ਮੀ ਹਾ ਅਦ ਦਕ ਵਾਨੇ ਫੁਸਤੋ ਗੇ ਰਾਈ ਤੁੰਨ ਵਜ਼ੀਫਾ ਗੇ ਫੁਸਤੋ ਉਨਨ ਇਕੋਤੰ ਅਲਗੋਣ ਮੇ ਬਹਿਮਣ ਮੁੰਦਾ ਇਕੋ ਮੀ ਹਾਰ ਕੁਰੀ ਗੇ ਇਹ ਤੋ ਦੀਫਰ ਬਿੰਦਾ ਕਾਲਮ ਕ ਨੀਨਨ ਇਹ ਗੇ ਕੁਰੇ ਵੇਨ ਕਬੇ ਮਾ ਬੋੜ ਇਹ ਅਸਤੋ ਗੇ ਮੀ ਵਾਗੋ ਤਕੀ
0: ਦੇ ਗਲੋਣ ਫਾਕੁਲ ਮੇਣਾ ਵਾਗੇ ਦੇਵਾਰੰਗਲ ਵਾਗੇ ਤੀ ਫਾਹ ਕੁਰੇ ਇੰਗੇ ਤਾਂ ਮੀ ਹਕੀਕਤ ਕੀ ਸੁਲਫਾ ਕੁਰੇ ਅਲਵਣ ਦਿਕ ਮੀ ਕੁਰੀ ਗੇ ਸਫਾ ਕੁਲਿੰ ਵਿਵਾਹ ਕਾ ਮੀ ਫਤੁਰੇ ਕਮ ਮਿਹਾਰ ਹਦੇ ਹੋਰੀ ਹੋਟਾ ਤਾਂ ਨੋਣ ਮਾ ਗੈਸਟ ਹਾਊਸ ਦਾ ਕਿ ਇਹ ਮੀ ਹੁਣ ਦਿਰੋਣੇ ਦਿਫਰ ਤੰਤ ਦੇ ਇਤਨ ਤਨ ਗਾ ਅਮਿਲ ਫਰਾਤ ਕੰ ਐਸ ਇਨਵੈਸਟ ਕੋ ਕੇ ਮੀ ਤੰਤ ਤੰ ਹਦਾ ਗੇ ਮਿਹਾਰ ਬੰਗਲਾਦੇਸ਼ ਬੇਰ ਵਿਦੇਸ਼ਿਨ ਲਾ ਗੇ ਮੀ ਕੰ ਕੰ ਮੀ ਕੋਰਾਨੀ ਇਕਨ ਦਿਵੇ ਰਾਜ ਮੀ ਗਾਣੋ ਬੁਣਾ ਗਤ ਕੋ ਵੇਜਾਮ ਇਤਨ ਤਨ ਗਾ ਬਤੀ ਬੰਜ ਹੈ ਮਗਾਮ ਤੇ ਕੰਡਲੀ ਫੋਵੇ ਇਹ ਮਗਾਮ ਤਕ ਤਿਬੇ ਮੀ ਹੁਣ ਕੀ ਕੋ ਬਾ ਕੰ ਅਲਗਨ ਮੇ ਇਤ ਫਾਰਕ ਮਸੇ ਕੁਰਿਸ ਨੇ ਟੂਰਿਜ਼ਮ ਮਿਸਟਿ ਹੁੱਦੇ ਦੇ ਰਾ ਹੁੱਦੇ ਦੇਵਰ ਅਲਗਨ ਹੀਵੇ ਇਤਨ ਗੇ ਮੈਨੇਜਰ ਕਾ ਅਸਿਸਟੈਂਟ ਮੈਨੇਜਰ ਕਾ ਦੇਂ ਐਸ ਮਸੇ ਮੇਨਾ ਮਹੀਂ ਇੱਕ ਮਗਾਮ ਤੱਕ ਹੋ ਰਹੇ ਹਮ ਗੈਮ ਸਿੰਘ ਵਿਸ ਚਿਗ ਮਹੀਂ ਹੈ ਕਿ ਨਾ ਨੁਜਾ ਇਹ ਹੁਦੇ ਮਿਸਟੇ ਨੂੰ ਦੇ ਵਾਣੇ ਹਮ ਯਗਿੰਗ ਕਮ ਹੈ ਇਕੰ ਇਹ ਮੀ ਹੁਣ ਨੰ ਅਲਮਨ ਕਰਨ ਫੈਨ ਹੈ ਅਸ਼ਕੁ ਦਿਨ ਕੈ ਤਨ ਵਜ਼ੀਫਾ ਨੋ ਲਿ ਬੈ ਇਕੰ ਕੋ ਮੀ ਸਰਕਾਰ ਹਾਸ ਕੋ ਟੂਰਿਜ਼ਮ ਮਿਸਟਿੰਗ ਕਾਉਂਸਲ ਗੁੜੀਗੰ ਬਲਾਟਨ ਜੀ ਕਮ ਕਮ ਅਲਵਣ ਗੋ ਬੁਕਰਨ ਇਹ ਅਲਵਣ ਮੀ ਮਿਹਾਰ ਕਾਉਂਸਲ ਦੀ ਫੁਰੀ ਹੁਰੀਆ ਬੀ ਮੇਗਸ ਅਲਵਣ ਕੈਰੀ ਹਮ ਮੀ ਇਨਵੈਸਟਰ ਸਾਈਡ ਨੋ ਅਲਵਣ ਕੈਰੀ ਬੁਨੇ ਮੀ ਵਜ਼ੀਫਾ ਹੁਰੀਆ ਵਜ਼ੀਫਾ ਤਾ ਤਿਮ ਕ ਮੀ ਹਣ ਗਾਣੀ ਤਲਸਤੋ ਨੈ ਤਲਸਤੋ ਮੀ ਹਣ ਨੋ ਲਿ ਬਿਜਿਆ ਮ ਤਿ ਮਨ ਬੇਰ ਮੀ ਹੋ ਗੈਨਾ ਇਹ ਗੋ ਤ ਮੀ ਹਾਸ ਵਾਰ ਬੜ ਪ੍ਰੋਜੈਕਟ ਗ ਗਾਣ ਕ ਦੁਇਸ ਤੇ ਹਾ ਵਜ਼ੀਫਾ ਬ ਉਫ ਦੀ ਗੈਂਦੇ ਹਮ ਇਹ ਕੋ ਦਿਨ ਹੁਰੀ ਤੰਤ ਗਸ ਗਾਣ ਕ ਬਣੀ ਮੀ ਫਸਟ ਟਲਸ ਪਰਸੈਂਟ ਹੈ 10% ਵਜ਼ੀਫਾ ਕੀ ਤਲਸਤੋ ਗ ਰੈ ਇਤਨ ਜ਼ਵਾਨ ਲਿ ਬਿਗੈਂਦਾ ਨੇ ਵਜ਼ੀਫਾ ਤਕ ਹਮ ਯਗਿੰ ਕੋ ਦੀ ਕਰ ਮੀ ਕਸ਼ਰ ਕੋ ਦੀ ਫੋਰੀ ਆਰਮਨ
1: ਅਲਗੋ ਬੇਣੂ ਵੇਂ ਹਮ ਮੇ ਕਮ ਮੀ ਇਤੁਰ ਕੋਲਾਂ ਮੇ ਅਰ ਮੀ ਅਲਗੋ ਮੇ ਮੀ ਦੇ ਮੈਂ ਦਿਮਾਈ ਫਵਾਰ ਅਸ਼ੋ ਕੇ ਕੋਦਿਮ ਬੋਡਮ ਮੀ ਟੂਰਿਜ਼ਮ ਗੇ ਦਾਇਰਾ ਯਾ ਨੋ ਕੋਤਮ ਮੀ ਕਮ ਅਲਗੋ ਮੇ ਇੰਨਾ ਨੇ ਵਿਸਨਾ ਫ ਮੇ ਹਾਰ ਸਕੂਲ ਨੀ ਮੇ ਕੋਦਿਮ ਓ ਲੈਵਲ ਨੀ ਮਾ ਕੋਦਿਮ ਮੀ ਰਸ਼ੋ ਕੇ ਗੈਸਟ ਹਾਊਸ ਤੱਕ ਅਲਗੋ ਮੇ ਗੋਲੀਗਿੰਗ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਮੇ ਮੀ ਹਰ ਮੀ ਪ੍ਰੋਗਰਾਮ ਗੇ ਦਸ਼ੋ ਮੀ ਕੋਦਿਨ ਲਿਬੇਡ ਗੈਸਟ ਹਾਊਸ ਤੱਕ ਮਿਸਾਲ ਕਾ ਦੇਮਸ ਤਿਮਸ ਮਸੇ ਕੇ ਕੋਲਾ ਮੀ ਵੋਕ ਐਕਸਪੀਰੀਅੰਸ ਕੋਲਮ ਗੇ ਫੁਰਸਤ ಮೀಗೆ ಮೇ ವಾಗೋತೆ ಕಿ ಮಿಹರ ಏಕು ದಿನ ಏತಂತನುಗ ಮಾಸೇಕೆ ಕೋರೆ ವೋನೀಮ ಏಕೆಸಸ್ ತಕ್ ತಿಬೆ ಅಣಿ ವೆರಿ ನವ್ವೆ ಸಮ ಮ್ಯಾನೇಜ್ಮೆಂಟ್ ಮಿಹುನಸ್ ಫೇನಿಗೆಂ ತಾಣದೆ ತೊ ಏಕು ದಿನ ಹುರಿ ಹುಣರ್ಥ ಕಾಯ್ಚಿ ಮಿಕಾದ ಪ್ರೋಗ್ರಾಮ್ ಅವಗಣ ಮೇನ ಒಫೆ ದಿಜಿ ಯಾಮು ಎ ಮಿರಷ್ಕೆ ಕುದಿ ಇನ್ನವೇ ಸಮ ಮಿ ದಾಯರ ಅಣಕುತುಂಗೆ ಫುರ್ಸತ್ ಬಡುವೆ ಕೆಂದಾಣೆ ನಿಂಗೆ ಅಳಗೊಂಡ ಮೇಂಗೆ ಅದಿ ವಿಷ್ಣು ಮೆಂಗ್ ಏಯ್ ಇರಾದ ಕುರೆಜಿಯ ಹಮ ಮಿ ಫಸಾರ್ ತೆರೆಗ ಮಿಕಂ ಕುರೆ ಕೆಂದೆ ಮೆಂಡ್ಕ ಮಾಳಗೊಂಡ ಮೇಂಗೆ ಉಮ್ಮೀದ ಕೂರಾಣಿ
0: ਦੇ ਮੀ ਹਮ ਡਬਲਿਊ ਡੀ ਸੀ ਰੈਸ ਸਫਾ ਕੋਲੀ ਵੀ ਕਾ ਪ੍ਰੋਗਰਾਮ ਹੈ ਨਿਮੀਗੇ ਗੋਸ ਵਜ਼ੀਫਾ ਦਰ ਮੀਗੇ ਨਿਮਾ ਇਸ਼ੂ ਕਾਣਕ ਬੇਰ ਮੀ ਹੁਣ ਬਿਦੇਸ ਨੇ ਰੇ ਕਿਆ ਮੀਦੇ $300 ਗਾਣਕ $300 ਇਹ ਬੇਫਣ ਰੁਫੀਆ ਮੀਦੇ ਬੈਂਕ ਰੇਟ ਦਿਨੀ ਮੈਂ ਦਿਵਸ ਕੋ ਮਿਆਰ ਵਜ਼ੀਫਾ ਕੋ ਨੋੜੇ ਨੇ ਦਿਸ ਮੀ ਕੋ ਇੰਗੇ ਦਾ ਹਮ ਯਗੀਨ ਸਵਣ ਯਗੀਨ ਇਸ ਕੁਝ ਜਗ ਵਜ਼ੀਫਾ ਕੋ ਹੁੰਨਾ ਕੋ ਬੇਮੈਂਟ ਵਾਣ ਕਿਰਿਆਸ ਕੋ ਤੇ ਮੈਂ ਕੁਝ ਜਗ ਇਹ ਮਸਲੇ ਬਾ ਦਿਮਾਗ ਵਾਰ ਬੜੇ ਹੈ ਮਿਕਮ ਹਮ ਵਾਰ ਬੜਾ ਰੰਗਲ ਮੀ ਹਾਸ ਕੋ ਹਮ ਮੀ ਟੂਰਿਜ਼ਮ ਮਿਸਟਿਕ ਫਰਾਤੋਂ ਕੌਂਸਲਰਸ ਮਸਰਾ ਕੋਰਿੰਗ ਅਦਿ ਦੌਲਤ ਕੇ ਨਿਜ਼ਾਮ ਤੇਰਿੰਗ ਇੱਕ ਦਿਨ ਬੇਸਿਕ ਸੈਲਰੀ ਕੀ ਮੀ ਏ ਕਿਆ ਅਦ ਦੇ ਕਾਂਡਲੀ ਫੜਨਾ ನೋಣಿಯಂ ಮಿತ ಮಿತಿಬೇನಿ ಬೇರೆಗೆ ಇನ್ವೆಸ್ಟೋಂಗ್ ಆಸ್ ಮಹಾಮಾಟಾಸ್ತಿಯ ಕುಲ್ಯಕ ಗೆನ್ಸ್ತ ಬಂಗ್ಲಾದೇಶ ನೋ ಮೆದೇಶ ನೋ ಇಂಡೋನೇಷ್ಯಾ ಗೆನ್ಸ್ ಮಿದೇನ್ ಇನ್ಸ್ಟೇಗ ಡಾಲರ್ ಎಬೇ ಫಣ ವೆಜ್ಜಾಮ್ ಡಾಲರ್ ದಿವೇ ಕುಜ್ಜ ವೆಜ್ಜಾಮ್ ಡಾಲರ್ ಬೆಂಕ್ ರೇಟು ಫ್ಯಾಸ ಮಿದೇನಿ ದಿನ ಕ ಕುಜ್ಜ ನೂರೆ ಇವೆಸ್ಕಾ ಮೀ ಉಮ್ಮೀದ ಇತನಗ ಮಸೆ ಕುರುಗೆ ಮೀ ಫೋರ್ ಏನು ಹೋರಾಣ ಹೆಂಬಿ ಜಾಮ್ ಏಕೋದಿ ಬೇರೆ ಮೇಡೋ ಕೊಮ್ಮೆನೆ ಇಹಾ ಕೂಡ ಮುಸಾರೇಕ ದುವಾಲ್ ಹತ್ತರದ ಮೈತಾ ಒಳೆಯಕರೆ ಏಮ ಹಗೀಗತಿಗೆ ರಂಗಳು ಮುಸಾರೆ ಲಿಬಿಫ ದೆಂಗ್ ಇತರುಗಡಿಗ ಲಿಬೇಚ್ ಲಿಬಿಗೆ ಒಂದೊಂದು ಜನ ಕಣ್ಣಿಗೆ ಉಸೂಲೆ ಗವಾದಿಂಗೆ ಮಿಕಮಸ್ ಏಕ ಮಿಕಮಕ ಅಳಗೊಂಡ್ಕೇನೆ ಎವ್ರೆಸ್ತಿಮಾಲ್ಗೆ ಉಸೂಲೆ ಗವಾದಿಂಗ್ ಹೆಲ್ಫೋ ಇಂಗೇನೆ ಹೇಮ ಮಿಕಮಕ್ಕೆ ಹಗೀಗತ್ಗ ವರ ಮುಹಿಮ್ ಕಮ್ಮೆ ದಿವೆ ಹಿನ್ನ ಹಾಸಕೋ ಸ್ಕೂಲ್ ನಿಮಗಿಂದ ಹಾಕೋದ್ರಿಂದ ಮೀ ಟೂರಿಸಮ್ ಡೈರಾಗ ರಫುರ್ಗ ಮಸೆ ಕುರ್ಮಟ್ಟಕ ಮಿಕಮ್ಗ ಉಸೂಲೆ ಗವಾದಿಂಗ್ ಹೇರಿ ಅದಿ ಮುಸಾರೆ ಕಂಡಳಿಗೆ ದಿಹು ಏವರ ಮುಹಿಮ್ ಕಮ್ಮೆ ಕಮ ಅಳವಣ ದೇಖೇನೆ